ਆਹ ਹੀ ਖੁਦਮੋਏ ਬਲੇ ਤੇ ਮੇ ਸ਼ਰੀਰ ਤਿਆਗ ਹੀ ਅਮਰ ਹੀ ਅਤੇ ਪਾਰ ਤੇ ਨੋ ਸ਼ਹਿਰ ਅਮਰ ਹੀ ਆ ਤੇ ਸ਼ਰਮ ਵੀ ਹੈ ਸਮੱਸਿਆ।